0: ਇਹ ਆਕਾਸ਼ਵਾਣੀ ਜੰਮੂ ਹੈ। ਸੰਜਾ ਖਬਰਾਂ ਚ ਤੁਹਾਡਾ ਸਵਾਗਤ। ਪਹਿਲੇ ਖਾਸ ਖਾਸ ਖਬਰੇ ਗਨੇ ਮੈਂ ਸ਼ਰੂਤੀ ਖਜੂਰੀਆ। ਸਲਾਨਾ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਗਏ। ਉਪ ਰਾਜਪਾਲ ਮਨੋਜ ਸਿਨਹਾ ਔਰ ਜੰਮੂ ਥਮਾਂ ਕੱਲ ਪਹਿਲੇ ਜੱਥੇ ਗੀ ਝੰਡੀ ਦਸਤੀਏ ਰਵਾਨਾ ਕਰਨਗੇ। ਜੰਮੂ ਚ ਅੱਜ ਸੰਜਾ ਤਵੀ ਆਰਤੀ ਦਾ ਸਿਲਸਿਲਾ। ਉਪ ਰਾਜਪਾਲ ਮਨੋਜ ਸਿਨਹਾ ਬਤੌਰ ਮੁੱਖ ਪ੍ਰਾਹੁਣੇ ਇਹਦੇ ਚ ਹਿੱਸਾ ਲੈਣਗੇ। ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ਪਰ ਉਪ ਰਾਜਪਾਲ ਤੇ ਮੁੱਖ ਮੰਤਰੀ ਹੋਰੇ ਨਿਸਵਾਰਥ ਸੇਵਾ, ਦਇਆ ਭਾਵਨਾ ਤੇ ਸਾਰਵਜਨਿਕ ਸੇਵਕੀ ਲਈ ਇਹ ਡਾਕਟਰਾਂ ਦੀ ਨਿਸ਼ਠਾ ਦੀ ਸਿਫਤ ਕੀਤੀ। ਰਾਈਬਾਈ ਦੀ ਪੈਦਾਵਾਰ ਸਬੰਧੀ ਮੰਤਰੀ ਜਾਵੇਦ ਡਾਰ ਹੋਰੇ ਕੈਪੈਕਸ ਤਹਿਤ ਤੋੜ ਚਾੜੇ ਜਾਂਦੇ ਕੰਮੇ ਤੇ ਕੇਂਦਰ ਪ੍ਰਾਯੋਜਿਤ ਸਕੀਮੇ ਦਾ ਉੱਚ ਸਤਾ ਦੀ ਬੈਠਕ ਦੌਰਾਨ ਜਾਇਜ਼ਾ ਲਿੱਤਾ। ਤੇ ਜੰਮੂ ਤੇ ਕਸ਼ਮੀਰ ਤੇ ਲੱਦਾਖ ਚ ਮੌਨਸੂਨ ਅੱਗੇ ਵਧਿਆ। ਮੌਸਮ ਵਿਭਾਗ ਨੇ 5 ਜੁਲਾਈ ਤੱਕ ਪ੍ਰਦੇਸ਼ ਚ ਮੌਸਮ ਬਰਾਊ ਰਹਿਣੇ ਦੀ ਪੇਸ਼ਗੋਈ ਕੀਤੀ। ਖਬਰਾਂ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ।
1: ਸ਼ੁਕਰੀਆ ਸ਼ਰੂਤੀ। ਅਤਰੋਂ 3 ਜੁਲਾਈ ਗੀ ਸ਼ੁਰੂ ਹੋਦੀ ਅਮਰਨਾਥਾਂ ਦੀ ਯਾਤਰਾ ਲਈ ਪਹਿਲਾ ਜੱਥਾ, ਜਿਸੀ ਕੱਲ ਬਡਲੇ ਜੰਮੂ ਦੇ ਭਗਵਤੀ ਨਗਰ ਵਾਲੇ ਆਧਾਰ ਸ਼ਿਵਰ ਥਮਾਂ ਝੰਡੀ ਦਸੀਏ ਰਵਾਨਾ ਕੀਤਾ ਜਾਣਾ ਹੈ। ਉਸ ਜੱਥੇ ਦੇ ਤਕਰੀਬਨ ਸਭੈ ਸ਼ਰਧਾਲੂ ਆਧਾਰ ਸ਼ਿਵਰ ਪੁੱਜ ਗਏ ਨੇ, ਜਿੰਦੇ ਲਈ ਉੱਥੇ ਸੁਰੱਖਿਆ ਸਣੇ ਲੋੜਦੇ ਸਾਰੇ ਬੰਦੋਬਸਤ ਕਰ ਦਿੱਤੇ ਗਏ ਨੇ। ਇਨ੍ਹਾਂ ਸ਼ਰਧਾਲੂਆਂ ਦੇ ਠਹਿਰਨੇ ਤੇ ਖਾਣੇ ਪੀਣੇ ਦੇ ਇੰਤਜ਼ਾਮੇ ਸਣੇ ਸਾਫ਼ ਸਫਾਈ, ਬਿਜਲੀ ਪਾਣੀ, ਡਾਕਟਰੀ ਸੁਵਿਧਾ ਤੇ ਹਰ ਲੋੜਦੀ ਚੀਜ਼ ਦੀ ਵਿਵਸਥਾ ਉੱਥੇ ਕੀਤੀ ਗਈ ਹੈ। ਯਾਤਰਾ ਦੇ ਪਹਿਲੇ ਜੱਥੇ 'ਚ ਸ਼ਾਮਲ ਹੋਣੇ ਕੀ ਲਈ ਸ਼ਰਧਾਲੂਆਂ 'ਚ ਬੜਾ ਮਤਾ ਉਤਸ਼ਾਹ ਦਿਖਣੇ ਕੀ ਲੱਭਦਾ ਹੈ।
2: ਜੈ ਬੋਲੇ ਕੀ, ਜੈ ਬਾਬਾ ਬਰਫਾਨੀ, ਜੈ ਬਾਬਾ ਅਮਰਨਾਥ। ਲੱਖੋਂ ਕੀ ਸੰਖਿਆ ਮੇਂ ਭਕਤ ਲੋਕ ਪੂਰੇ ਭਾਰਤ ਵਰਸ਼ ਸੇ ਪਧਾਰੇ ਹੈ ਔਰ ਹਮ ਕਿੰਨਰ ਸਮਾਜ ਵੀ ਆਏ ਹੁਆ ਹੈ ਔਰ ਕੱਲ ਟੋਕਨ ਮਿਲੇ ਤੇ ਆਜ ਰਜਿਸਟ੍ਰੇਸ਼ਨ ਹੁਆ ਹੈ ਔਰ ਕੱਲ ਸੁਬਹ ਯਾਤਰਾ ਕਰੇਂਗੇ, ਸਭੀ ਕੀ ਰਾਜੀ ਖੁਸ਼ੀ ਯਾਤਰਾ ਹੋ।
3: ਬਹੁਤ ਅੱਛਾ ਆਨੰਦ ਆ ਰਹਾ ਹੈ ਔਰ ਜੋ ਹੈ ਕਿਆ ਹਮਾਰੇ ਕੋ ਸੌਭਾਗਯ ਪ੍ਰਾਪਤ ਹੁਏ ਹੈ ਕਿ ਹਮੇਂ ਬਾਬਾ ਅਮਰਨਾਥ ਕੇ ਦਰਸ਼ਨ ਕੇ ਲੀਏ ਜੋ ਹੈ ਕਿਆ ਯਹਾਂ ਪ੍ਰਮਾਣ ਪੱਤਰ ਬਣਾਇਆ ਜਾ ਰਹਾ ਹੈ। ਅੱਛੀ ਸੁਵਿਧਾ ਲੱਗ ਰਹੀ ਹੈ ਸਭੀ ਕੀ, ਜੋ ਹੈ ਕਿਆ ਅੱਛੀ ਸੁਵਿਧਾਓਂ ਕੇ ਅਨੁਸਾਰ ਜੋ ਹੈ ਕਿਆ ਦੇਖ ਰੇਖ ਮੇਂ ਜੋ ਹੈ ਕਿਆ ਹਮਾਰਾ ਕਾਰਯ ਅੱਛੀ ਪ੍ਰਕਾਰ ਸੇ ਚੱਲ ਰਹਾ ਹੈ।
1: ਸ਼੍ਰੀ ਅਮਰਨਾਥ ਜੀ ਯਾਤਰਾ 2026 ਦੇ ਸਿਲਸਿਲੇ 'ਚ ਜੰਮੂ ਦੇ ਤਵੀ ਰਿਵਰ ਫਰੰਟ ਉੱਪਰ ਸ਼ੁਰੂ ਕੀਤੇ ਗਏ ਦੇ ਤਵੀ ਆਰਤੀ ਦੇ ਸਿਲਸਿਲੇ ਲਈ ਇਹ ਸ਼ਰਧਾਲੂਆਂ ਦੇ ਇਲਾਵਾ ਮਕਾਮੀ ਲੋਕਾਂ 'ਚ ਵੀ ਬੜਾ ਮਤਾ ਉਤਸ਼ਾਹ ਦੇਖਣੇ ਕੀ ਲੱਭਦਾ ਹੈ। ਅਤੇ ਅੱਜੇ ਦੇ ਸਮਾਰੋਹ 'ਚ ਉਪ ਰਾਜਪਾਲ ਮਨੋਜ ਸਿਨਹਾ, ਜਿਹੜੇ ਜੇ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਅਧਿਆਕਸ਼ ਵੀ ਹਨ, ਬਤੌਰ ਮੁੱਖ ਪ੍ਰਾਹੁਣੇ ਸ਼ਿਰਕਤ ਕਰਾ ਕਰਦੇ ਨੇ।